0: ਆਲਮ ਫਾਜ਼ਿਲ ਬਣਿਓ ਕਦੇ ਆਪਣੇ ਆਪ ਨੂੰ ਪੜਿਆਈ ਨਹੀਂ।
1: ਪੀਰ ਬੁੱਲੇ ਸ਼ਾਹ ਕਹਿੰਦੇ, ਬੁੱਲਿਆ ਪੜ੍ਹ ਪੜ੍ਹ ਆਲਮ ਫਾਜ਼ਿਲ ਬਣਿਓ, ਇਹ ਕਦੇ ਆਪਣੇ ਆਪ ਨੂੰ ਪੜਿਆ ਹੀ ਨਹੀਂ। ਬਾਣੀ ਕਹਿੰਦੀ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਅੰਦਰ ਝਾਤੀ ਮਾਰ ਕੇ ਦੇਖ ਮੈਂ ਕੌਣ ਹਾਂ। ਤੇਰੀ ਭੁੱਲ ਭੁਲਾਇਆ ਤੈਨੂੰ, ਖੋ ਨੀ ਅੱਖੀ ਤੂੰ ਕੋ ਹੈ, ਮਿਲ ਸਤਿਗੁਰ ਤੇਰਾ ਖੁੱਲ ਜਾਏ ਉਕਬਾ, ਫਿਰ ਪਤਾ ਲੱਗੇ ਤੂੰ ਜੋ ਹੈ। ਬੁੱਲਿਆ ਰੱਬ ਤਾਂ ਇੱਥੋਂ ਵੱਖ ਨਹੀਂ, ਉਹ ਤੈਨੂੰ ਤਾਂ ਹੀ ਦਿੰਦਾ ਦੱਖ ਨਹੀਂ, ਤੇਰੀ ਵੇਖਣ ਵਾਲੀ ਅੱਖ ਨਹੀਂ।